0: ਬਾਬਾ ਜਵਾਨੀ ਬਕਾ ਫੇਰਾਨ ਕੋਈ ਆਏ ਬਾਬਾ ਜਵਾਨੀ ਬਕਾ ਫੇਰਾਨ ਕੋਈ ਆਏ
1: Zvakadimborokeriko nenguva zviri kuita mvumbamwe nemakumi matatu musesu wa 20:30. Oro takuveya nomasoko omuprovinsia Josofala, manikashikamunanyambani, ngondimi yechindau. Ehewo.